ਇਤਾਂ ਇਹ ਯਸ਼ਿੰਤ ਉਹਾਦੀਏ ਤਾਂ ਤਾਂ ਇਹ ਆ ਮਿਸ਼ਨ ਅਤੇਂਦੇ ਤਾਂ ਨੇ ਸੈਂਟ ਯੇਗੋ ਤੇ ਅਕਾਲਾ ਹੋ ਦੇਗੋ ਹਸਕੀਨ ਲੇ ਬੇ ਇਹ ਤਾਂ ਨੇ ਜ਼ਿਕੇ ਤੀ ਦਾ ਫਾਦਰ ਬੇ ਤੇ ਨੋ ਜੁਪਨੇਰੋ ਸਿਏਰੋ ਹੋ ਦੇਗੋ ਇਸ਼ਿੰ ਆਜ ਹੈ ਗੀ ਸੋਤ ਨਦੇਲਾ ਇਹ ਇਹ ਯਤ ਉਹ ਅਨਿਲੋ ਨਾਸੋ ਕਿਨਾਜਾ ਨਨਾਸੋ ਤੇ ਜੀਂ ਦੇ ਕਿਨਾਜੋ ਦੋ ਹੋ ਤਾ ਇਹ ਯੰ ਸਾਗੋ ਸੈਂ ਦੀਏਗੋ ਕੋ ਇਹ ਯਾ ਹੋ ਲਿਏ ਅਲਟੋ Nana July 16, 1945, Ako e ayu anskoko hot ashin e ya mushroom hat nengi na halengo ahot ego teko haya 41,000 feet. Ako di bomb ke e ya pitsando bahadziki ego shin pitsand dugo. Ako di chona ebidi nengi aja pitsand dugo trade ahana ni la belate ahot asa togo shin hot a atin. Iza atsko hot ego conch.